ਜਿਸਮਾਂ ਠੀ ਤੈਸਾ ਮਰ ਤੈਸੀ ਬੇਖਾਠੀ ਤੈਸਾ ਮਾਂ ਤੈਸਾ ਵਿਮਾਂ ਤੈਸਾ ਰੰਗ ਤੈਸਾ ਰਾਜਾਨ ਜੋ ਹਰਤਾ ਐਸਾ ਹੀ ਜੁਤ ਨਾਨਕ ਉਹ ਪੁਰਕਈਆ ਜੀਵਨ ਮੁਕਤ ਪਰ ਮਮਕੇ ਸੋ ਲੈਠਾ ਉਂਝ ਤੇ ਕਰ ਰੱਖੇ ਤੈਸਾ ਤਿੰਨਾ ਆਪੇ ਕਣ ਕਰਾਂ ਮੰਜੋ ਪ੍ਰਭਾਵੇ ਸੋ

ਸੰਤ ਕਈ ਕੋਟ ਦਸਾਂ ਪ੍ਰਭ ਤਨਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗ ਹੈ ਸਤਸੰਗ, ਕਈ ਪਾਰ ਪਵਿਤਨ ਲਾਗਾ ਰੰਗ, ਜਿਨ ਕੋ ਹੋਇਆ ਸੋ ਪ੍ਰਸੰਨ, ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਭ੍ਰਮਣ, ਕਈ ਕੋਟ ਹੋਇਆ ਅਵਤਾਰ, ਕਈ ਜਗ ਕੀ ਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇਕ ਇਕ ਅੰਕਾਰ, ਕਈ ਕੋਟ ਕੀਨੇ ਬਹੁ ਪਾਂਤ, ਪ੍ਰਭ ਪ੍ਰਮਾ ਸੁਮਾਤ, ਤਾਕਾ ਅੰਤ ਨਾ ਜਾਣੇ ਕੋਏ, ਆਪੇ ਆ ਨਾ ਨ ਪ੍ਰਸੋਏ, ਕਈ ਕੋਟ ਪਾਰਵਨ ਕੇ ਦਾਤਨੋ ਤਾ ਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀ ਵਹੇ ਅਮਰ।

ਫਲ ਥਿਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਘਰ ਖਰੰਗਸੈ ਕਬੂ ਨਿਤਚਨ ਵਿਵਹਾਰ ਕਬੂ ਉਬਾ ਕਾਸ ਪਿਆਰ ਕਬੂ ਮੈਂ ਤਾਬਮ ਵਿਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਤ ਕਰੇ ਬਪਾਨ ਕਬੂ ਸੋਰੇ ਦਿਨ ਰਾਤ ਕਬੂ ਮਾਂ ਕ੍ਰੋਧ ਬਿਕਰਾ ਕਬੂ ਸਰਵ ਹੋ ਤਰਵਾਲ ਕਬੂ ਹੋਏ ਬੈ ਬੜ ਰਾਜਾ।

0: ਸਤ ਪ੍ਰਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸਤ ਸਤ ਸਤ ਸਭ ਕੀਨਾ ਕੋਟ ਮਦਾ ਕਿਨੇ ਵਰ ਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰਿਆ ਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜਖੜ ਸੁਣ ਸਰਮ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ
1: We now offer you a kirtan entitled, Hey Gobind.